ਨਹੀਂ ਨਹੀਂ ਔਰ ਆਪਾਂ ਜੇ ਦੂਸਰੀ ਵਾਰੀ ਬਾ ਹੀ ਫਸਲ ਬੀਜਾਂ ਤਾਂ ਮਾਟੀ ਦਾ ਜਿਹੜਾ ਪੋਸ਼ਕ ਤੱਤਵ ਹੈ ਵੇ ਧੀਰੇ ਧੀਰੇ ਖਤਮ ਹੁੰਦਾ ਰਹੇਗਾ। ਜੇ ਆਪਾਂ ਫਸਲ ਫੇਰ ਬਦਲ ਕਰਕੇ ਬੀਜਾਂਗਾ ਤਾਂ ਵੀ ਜੋ ਭੂਮੀ ਦੀ ਜਿਹੜੀ ਉਰਵਰਾ ਸ਼ਕਤੀ ਹੈ ਬਾ ਤੋਂ ਬਣੀ ਰਹੇਗੀ ਔਰ ਇੰਨੇ ਸਾਗਾ ਜ਼ਮੀਨ ਮੈਂ ਉਰਵਰਾ ਸ਼ਕਤੀ ਪੈਦਾ ਹੋਣਗੀ ਤਾਕਤ ਹੈ ਬਾ ਵੀ ਆਪਾਂ ਨੇ ਜ਼ਮੀਨ ਗਮਾ ਦਿਖਾਈ ਦੇਵੇਗੀ। ਉਦਾਹਰਣ ਦੇ ਤੌਰ ਪਰ ਆਪਾਂ ਬਾਤ ਕਰਾਂ ਤਾਂ ਕਿਸਾਨ ਬਾਈਓ ਜਿਵੇਂ ਕਣਕ ਦਾ ਬਾਦਗਮ ਆਪਾਂ ਕਪਾਸ ਜਾਂ ਨਰਮੂ ਬੀਜਣੋ ਚਾਹੀਦੇ। ਇਹਦੇ ਇਲਾਵਾ ਆਪਾਂ ਇਹ ਬਾਤ ਕੋ ਵੀ ਧਿਆਨ ਰੱਖਾਂ ਕਿ ਜ਼ਿਆਦਾ ਖਾਦ ਲੈਣ ਵਾਲੀ ਜਿਹੜੀ ਫਸਲ ਹੈ ਬਾਦਗਮ ਆ ਕਮ ਖਾਦ 'ਚੋਂ ਪੱਕਣ ਵਾਲੀ ਜਿਹੜੀ ਫਸਲ ਹੈ ਵਿੰਗੀ ਹੀ ਬੀਜਾਂਤ ਕਰਨੀ ਚਾਹੀਏ। ਜੇ ਆਪਾਂ ਜ਼ਿਆਦਾ ਖਾਦ ਲੈ ਕੇ ਪਕਾ ਵਾਲੀ ਜਿਹੜੀ ਫਸਲ ਹੈ ਬਾਰ ਬਾਰ ਬੀਜਦਾ ਰਹੇ ਸਾਂ ਤਾਂ ਖਾਦ ਦੀ ਖਪਤ ਤੋਂ ਜ਼ਿਆਦਾ ਹੋਏਗੀ। ਇਹਦੇ ਇਲਾਵਾ ਕਿਸਾਨ ਬਾਈਓ ਆਪਣੇ ਵਿੰਗੀ ਜਿਹੀ ਪੂਰਤੀ ਕਰਨੋਂ ਬਹੁਤ ਜ਼ਿਆਦਾ ਔਖਾ ਹੋ ਜਾਵੇਗਾ। ਇਹਦੇ ਇਲਾਵਾ ਮਾਟੀ ਦੀ ਜਿਹੀ ਰੰਗਤ ਹੈ ਵੀ ਮੈਂ ਵੀ ਫਰਕ ਆਪਾਂ ਨੇ ਦਿਖਾਈ ਦੇਣ ਲੱਗ ਜਾਵੇਗਾ ਕਿਉਂਕਿ ਕਈ ਵਾਰ ਇਹ ਹੋ ਜਾਵੇਗਾ ਆਪਾਂ ਇੱਕ ਹੀ ਤਰੀਕੇ ਫਸਲ ਬੀਜਾਂ ਤਾਂ ਜਿਹੀ ਮਾਟੀ ਹੈ ਵਾ ਜਾਂ ਤਾਂ ਕਠੋਰ ਹੋ ਜਾਵੇਗੀ ਜਾਂ ਫਿਰ ਵਾ ਇਹ ਕਿਸਕਾਂ ਕਹਿ ਫਸਲ ਗਿਆ ਮਾਫੀ ਕੋ ਰਹੇ ਨਹੀਂ। ਇਹ ਵਾਸਤੇ ਆਪਾਂ ਫਸਲ ਚੱਕਰ ਅਪਣਾ ਕੇ ਬੀਜਾਂਤ ਕਰਾਂਗਾ ਤਾਂ ਕਿਸਾਨ ਬਾਈਓ ਪਹਿਲੀ ਫਸਲ ਗਾ ਮਾਂ ਨਾਖੇੜੀ ਖਾਦ ਆਪਣੀ ਜਿਹੀ ਦੂਸਰੀ ਫਸਲ ਹੈ ਬਿਗਮਾ ਵੀ ਅੱਛਾ ਅਸਰ ਕਰੇਗੀ। ਜੇ ਆਪਾਂ ਗੰਨੇ ਦੀ ਫਸਲ ਗਾ ਬਾਦ ਗਾ ਮਾਂ ਕਣਕ ਦੀ ਬੀਜਾਂਤ ਕਰ ਦੇਵਾਂ ਜਾਂ ਕੋਈ ਹੋਰ ਅੱਛੀ ਕਿਸਮ ਦੀ ਫਸਲ ਲੈ ਕੇ ਵੀ ਆਪਾਂ ਬੀਜਾਂਤ ਕਰ ਸਕਾਂ। ਇਹਦੇ ਇਲਾਵਾ ਕਿਸਾਨ ਬਾਈਓ ਪਾਣੀ ਸਿੰਚਾਈ ਦੀ ਬਚਤ ਕੋ ਵੀ ਆਪਾਂ ਧਿਆਨ ਰੱਖਣਾ ਹੈ ਯਾਨੀ ਜ਼ਿਆਦਾ ਪਾਣੀ ਵਾਲੀ ਜਿਹੀ ਫਸਲ ਹੈ ਬਿੰਗ ਬਾਦਗਮ ਆਪਾਂ ਕਮ ਪਾਣੀ ਵਾਲੀ ਜਿਹੀ ਫਸਲ ਹੈ ਬਿੰਗ ਬੀਜਾਂਤ ਕਰਾਂ। ਇਸ ਇੱਕ ਤੋਂ ਸਿੰਚਾਈ ਦਾ ਜਿਹੜਾ ਸਾਧਨ ਹੈ ਵਾਂਗੂ ਆਪਾਂ ਨੇ ਜ਼ਿਆਦਾ ਉਪਯੋਗ ਕੋਈ ਕਰਨਾ ਪੜੇ ਨਹੀਂ। ਦੂਸਰੀ ਬਾਤ ਆਹ ਹੈ ਕਿ ਜ਼ਮੀਨ ਦਾ ਮਾਂ ਜ਼ਿਆਦਾ ਦਿਨ ਪਾਣੀ ਟਿੱਕੇ ਰਹਿਣਾ ਸੂ ਜ਼ਮੀਨ ਮੈਂ ਹੋਣ ਵਾਲਾ ਜਿਹੜਾ ਵਾਯੂ ਸੰਚਾਰ ਮੈਂ ਵੀ ਕਈ ਤਰੀਆਂ ਦੀ ਜਿਹੀ ਵੱਧ ਹੈ ਬਾ ਵੀ ਕੋਨੀ ਆਵੇ ਨਹੀਂ ਕਿਉਂਕਿ ਜ਼ਿਆਦਾ ਪਾਣੀ ਜ਼ਮੀਨ ਮੈਂ ਰਹਿਣਾ ਸੂ ਜ਼ਮੀਨ ਦਾ ਮਾਂ ਜਿਹੜਾ ਜ਼ਰੂਰੀ ਜੀਵਾਣੂ ਕ੍ਰਿਆਸ਼ੀਲਤਾ ਹੈ ਬਾ ਵੀ ਬਾਧਿਤ ਹੋ ਜਾਏ। ਇਸ ਭੂਮੀ ਨੇ ਬਚਾਉਣ ਖਾਤਰ ਆਪਾਂ ਨੇ ਉਦਾਹਰਣ ਦੇ ਤੌਰ ਪਰ ਆਪਾਂ ਦੇਖਾਂ ਤੋ ਦਾਨਗੀ ਫਸਲ ਕੇ ਬਾਅਦ ਗਮ ਆਪਾਂ ਨੇ ਚਣਾਂਗੀ ਜਿਹੀ ਬੀਜਾਂ ਤਬਾ ਕਰਨੀ ਚਾਹੀਏ। ਕਿਸਾਨ ਬਾਈ ਫਸਲ ਚੱਕਰ ਆਪਣਾ ਤਾਂ ਟਾਈਮ ਆਪਾਂ ਨੇ ਇਹ ਬਾਤ ਕੋ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਅਨਾਜ ਵਾਲੀ ਫਸਲਾਂ ਦੇ ਸਾਗਾ ਸਾਗਾ ਆਪਾਂ ਨੇ ਦਲਹਨਗੀ ਫਸਲ ਵੀ ਟਾਈਮ ਸਿਰ ਬੀਜਾਂਤ ਕਰਨੀ ਚਾਹੀਏ ਔਰ ਫਸਲ ਚੱਕਰ ਗਮਾਂ ਆਪਾਂ ਨੇ ਕਈ ਤਰੀਆਂ ਦੀ ਜਿਹੀ ਕਿਸਮ ਹੈ ਵਾਂਗੋ ਇਸਤੇਮਾਲ ਉਹ ਕਰਨਾ ਚਾਹੀਏ। ਜਾਂ ਲੋਬੀਏ ਦੀ ਫਸਲ ਦੇ ਬਾਅਦ ਗਮ ਆਪਾਂ ਕਣਕ ਦੀ ਬੀਜਾਂਤ ਕਰ ਸਕਾਂ ਕਿਉਂਕਿ ਕਿਸਾਨ ਬਾਈ ਫਸਲ ਚੱਕਰ ਅਪਣਾਉਣਾ ਸੀ ਜਦ ਆਪਾਂ ਦਲਹਨੀ ਫਸਲਾਂ ਬੀਜਾਂਗਾ ਤਾਂ ਬੰਗਵਾਂ ਕਾਟਣ ਦੇ ਬਾਅਦ ਮੈਂ ਜੜਾਂ ਗਮਾਂ ਜਿਹੜਾ ਨਾਈਟ੍ਰੋਜਨ ਦੀ ਜਿਹੀ ਮਾਤਰਾ ਵਾ ਕਾਫੀ ਹੱਦ ਤੱਕ ਰਹਿ ਜਾਏ ਕਿਉਂਕਿ ਆਪਾਂ ਜਦ ਵੀ ਅਦਲਾ ਬਦਲੀ ਦੀ ਫਸਲ ਬੀਜਾਂਗਾ ਤਾਂ ਆਪਾਂ ਨੇ ਨਾਈਟ੍ਰੋਜਨ ਖਾਦ ਜਾਂ ਫਿਰ ਯੂਰੀਆ ਖਾਦ ਦੀ ਜ਼ਰੂਰਤ ਬਹੁਤ ਕਮ ਪੜੇਗੀ ਔਰ ਆਪਣਾ ਖਰਚੋ ਪਾਣੀ ਹੈ ਉਹ ਵੀ ਸੰਗੋ ਪੰਗ ਬਚ ਜਾਵੇਗਾ। ਕਿਸਾਨ ਬਈ ਉਹ ਮੂੰਗ ਲੋਬੀਆ ਕੇ ਬਾਅਦ ਗਾ ਮੈਂ ਆਪਾਂ ਨੇ ਕਣਗੀ ਹੀ ਬੀਜਾਂਤ ਕਰਾਂ ਤਾਂ ਵਧੀਆ ਰਹੇ ਸੀ ਔਰ ਇੱਕ ਬਾਤ ਧਿਆਨ ਰੱਖਣੀ ਆਹ ਹੈ ਕਿ ਆਪਾਂ ਬੇ ਹੀ ਫਸਲਾਂ ਬੀਜਾਂ ਜੇ ਕਿ ਫਸਲਾਂ ਮੈਂ ਜ਼ਿਆਦਾ ਖਿੱਚੜ ਨਾ ਕਰਨੀ ਪੜੇ ਔਰ ਆਪ ਨੂੰ ਪੀਸੋ ਟੱਕੋ ਵੀ ਕਮ ਲੱਗੇ। ਬੀਆਂ ਤੋਂ ਕ੍ਰਿਸ਼ੀ ਵਿਸ਼ੇਸ਼ਗਿਆ ਕਿਵੇਂ ਹੈ ਕਿ ਜ਼ਿਆਦਾ ਜੁਤਾਈ ਗੁਡਾਈ ਵੀ ਆਪਣੀ ਜਿਹੀ ਜ਼ਮੀਨ ਹੈ ਬਿੰਗ ਲਈ ਠੀਕ ਹੋਣੀ ਨਹੀਂ ਜੇ ਕਹਿ ਸੂ ਕਿਵੇਂ ਕਿ ਆਪਣੀ ਜਿਹੀ ਜ਼ਮੀਨ ਦੀ ਸੰਰਚਨਾ ਹੈ ਬਾ ਵਿਗੜ ਜਾਏ ਕਿਉਂਕਿ ਕਈ ਵਾਰ ਹੋ ਜਾਏ ਕਿ ਆਪਾਂ ਕਰਾਓ ਲਗਾ ਦਿਆਂ ਸੁਹਾਗੋ ਲਗਾ ਦਿਆਂ ਜਾਂ ਫਿਰ ਕਲਟੀਵੇਟਰ ਲਗਾ ਕੇ ਜੁਤਾਈ ਕਰ ਦੇਵਾਂ ਤਾਂ ਆਪਣੀ ਜਿਹੀ ਜ਼ਮੀਨ ਦੀ ਮਾਟੀ ਹੈ ਆਪਾਂ ਜਿਹੀ ਮਾਟੀ ਪੱਧਰ ਕਰਕੇ ਰੱਖ ਰੱਖੀਏ ਤਾਂ ਉਹ ਮਾਟੀ ਨੇ ਵੀ ਨਾ ਹੋ ਜਾਏ ਉਬੜ ਖਾਬੜ ਬਾਅਦ ਮੈਂ ਪਰ ਬਾ ਜ਼ਮੀਨ ਬਣ ਜਾਏ ਤਾਂ ਫਿਰ ਆਪਣੀ ਫਸਲ ਕੇ ਲਈ ਬਾ ਠੀਕ ਹੋਣ ਰਹੇ ਨਹੀਂ। ਕਿਸਾਨ ਬਈ ਉਹ ਫਸਲ ਚੱਕਰ ਮੈਂ ਹਮੇਸ਼ਾ ਹਰੀ ਖਾਦ ਕੋ ਆਪਾਂ ਨੇ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਰਨ ਨੂੰ ਚੀਜ਼ ਹੈ। ਹਰੀ ਖਾਦ 'ਚੋਂ ਮਾਟੀ ਦੀ ਉਰਵਰਾ ਸ਼ਕਤੀ ਤੋਂ ਵੱਡੀ ਹੈ ਇਹਨਾਂ ਸਗਾ ਸਗਾ ਕਾਰਬਨਿਕ ਪਦਾਰਥਾਂ ਦੀ ਮਾਤਰਾ ਵੀ ਜ਼ਿਆਦਾ ਵੱਡੇ ਔਰ ਭੂਮੀ ਦੀ ਭੌਤਿਕ ਔਰ ਰਸਾਇਣਿਕ ਦਸ਼ਾ ਮੈਂ ਵੀ ਸੰਗੋ ਪੰਗ ਸੁਧਾਰ ਹੋ ਜਾਏ। ਇਹਦੇ ਇਲਾਵਾ ਕਿਸਾਨ ਬਈ ਉਹ ਘਰੇਲੂ ਜ਼ਰੂਰਤ ਔਰ ਬਿੰਗੀ ਆਵਸ਼ਕਤਾ ਨੇ ਵੀ ਆਪਾਂ ਨੇ ਧਿਆਨ ਮੈਂ ਰੱਖ ਕੇ ਫਸਲ ਚੱਕਰ ਨੇ ਆਪਾਂ ਬਾਂਤ ਬਾਂਤ ਦੀ ਫਸਲਾਂ ਗਾ ਮਾਂ ਬੀਜਾਂਤ ਕਰ ਸਕਾਂ ਔਰ ਆਪਾਂ ਬਾਂ ਫਸਲਾਂ ਨੇ ਜ਼ਿਆਦਾ ਜ਼ਰੂਰੀ ਮੰਨਾਂ ਜੇ ਕਿ ਮਿੱਟੀ ਕਟਾਵ ਕੰਮ ਕਰੇ ਤਾਂ ਇਸੀ ਫਸਲਾਂ ਦੀ ਹੀ ਬੀਜਾਂਤ ਕਰਨੀ ਹੈ ਤਾਂ ਕਿ ਆਪਾਂ ਨੇ ਫਾਇਦਾ ਹੋਏ। ਅਨਾਜ ਖਾਤਰ ਗੇਹੂੰ ਹੈ ਜਾਂ ਜੋ ਹੈ ਮੱਕਾ ਹੈ ਜਵਾਰ ਹੈ ਬਾਜਰੋ ਹੈ ਦਾਲ ਹੈ ਔਰ ਇਹਦੇ ਇਲਾਵਾ ਕਿਸਾਨ ਬਾਈ ਉਹ ਤਰਕਾਰੀ ਖਾਤਰ ਆਪਾਂ ਨੇ ਮੂੰਗ ਮੋਠ ਮਸਰ ਅਰਹਰ ਔਰ ਪਸ਼ੂਆਂ ਖਾਤਰ ਜਾਂ ਚਾਰ ਵਾਲੀ ਫਸਲਾਂ ਦੀ ਬਾਤ ਕਰਾਂ ਤਾਂ ਆਪਾਂ ਜਵਾਰ ਹੈ ਲੋਬੀਆ ਹੈ ਸੁਡਾਨ ਘਾਸ ਹੈ ਜੇਈ ਹੈ ਅੰਗੀ ਬੀਜਾਂਤ ਕਰ ਸਕਾਂ। ਇਹਦੇ ਇਲਾਵਾ ਕਿਸਾਨ ਬਾਈ ਉਹ ਨਰਮਾ ਕਪਾਸ ਗੰਨਾ ਆਲੂ ਇਹ ਸਾਰੀ ਫਸਲਾਂ ਹੈ ਬੇ ਫਸਲ ਚੱਕਰ ਆਪਣਾ ਤਾਂ ਟਾਈਮ ਆਪਾਂ ਬੀਜਾਂਤ ਕਰ ਸਕਾਂ ਔਰ ਮਾਟੀ ਦੀ ਜਿਹੀ ਉਰਵਰਾ ਸ਼ਕਤੀ ਹੈ ਬਿਨਾਂ ਵੀ ਬਚਾਉਣੋ ਆਪਾਂ ਜ਼ਰੂਰੀ ਹੈ ਤਾਂ ਇਹਦੇ ਸਗੇ ਸਗਾ ਆਪਾਂ ਨੇ ਅੱਛੀ ਉਪਜ ਲੈ ਕੇ ਆਪਾਂ ਅੰਗੀ ਬੀਜਾਂਤ ਵਾ ਕਰ ਸਕਾਂ। ਅਬ ਕਿਸਾਨ ਬਾਈ ਉਹ ਬਾਤ ਕਰਾਂ ਆਪਾਂ ਫਸਲ ਚੱਕਰ ਦਾ ਲਾਭ ਗੀ ਕਿਉਂਕਿ ਕਈ ਤਰੀਆਂ ਜਗ੍ਹਾ ਲਾਭ ਹੈ ਆਪਣੀ ਫਸਲ ਗਮਾਂ ਫਸਲ ਚੱਕਰ ਆਪਣਾ ਤਾਂ ਟਾਈਮ ਆਪਾਂ ਨੇ ਮਿਲਿਆ ਤਾਂ ਖੇਤ ਦੀ ਉਰਵਰਾ ਸ਼ਕਤੀ ਤੋਂ ਅੰਗ ਸਗਾ ਬਣੀ ਰਹੇ ਇਹ ਸਗੇ ਸਗਾ ਕਿਸਾਨ ਬਾਈ ਉਹ ਭੂਮੀ ਮੈਂ ਜਗ੍ਹਾ ਪੋਸ਼ਕ ਤੱਤਵ ਹੈ ਬੇ ਵੀ ਬਣਿਆ ਰਿਹਾ ਇਹਦੇ ਇਲਾਵਾ ਨਮੀ ਵੀ ਆਪਣੇ ਜਿਹੀ ਜ਼ਮੀਨ ਹੈ ਬਿੰਗਮਾ ਬਰਕਰਾਰ ਰਿਵੇ। ਫਸਲ ਚੱਕਰ ਮੈਂ ਦਲਹਨੀ ਫਸਲਾਂ ਬੀਜਣਾ ਸੂ ਆਪਣੇ ਮਾਟੀ ਦੀ ਜਿਹੀ ਭੌਤਿਕ ਦਸ਼ਾ ਵੀ ਠੀਕ ਬਣੀ ਰਿਹਾ ਔਰ ਮਾਟੀ ਦੀ ਜਿਹੀ ਉਰਵਰਾ ਸ਼ਕਤੀ ਹੈ ਬਾ ਵੀ ਵਧੀਆ ਬਣੀ ਰਹੇ। ਕਿਸਾਨ ਬਾਈ ਉਹ ਫਸਲ ਚੱਕਰ ਅਪਣਾਉਣਾ ਸੂ ਹਾਰੀ ਬਿਮਾਰੀ ਕੀਟ ਪਤੰਗਾਂ ਨੂੰ ਨਿਯੰਤਰਣ ਵੀ ਆਪਾਂ ਕਮ ਖਰਚਾ ਗਮਾਂ ਕਰ ਸਕਾਂ ਤਾਂ ਆਹ ਬਾਤਾਂ ਨੂੰ ਜ਼ਰੂਰੀ ਧਿਆਨ ਮੈਂ ਰੱਖ ਕੇ ਆਪਾਂ ਜਿਹੀ ਫਸਲ ਚੱਕਰ ਹੈ ਬਿਨਾਂ ਅਪਣਾਉਣਾ ਹੈ ਔਰ ਫਸਲ ਚੱਕਰ ਅਪਣਾ ਕੇ ਆਪਾਂ ਬਾਂਤ ਬਾਂਤ ਗਈ ਅੱਛੀ ਉੱਨਤ ਕਿਸਮਾਂ ਲੈ ਗਏ ਅੱਛੇ ਤਰੀਆਂ ਬੀਜ ਉਪਚਾਰਿਤ ਕਰਕੇ ਅੱਛੇ ਤਰੀਆਂ ਆਪਣੀ ਜ਼ਮੀਨ ਨੇ ਜੁਤਾਈ ਕਰਕੇ ਔਰ ਸਾਗੋ ਪਾਟੋ ਲਗਾ ਕੇ ਆਪਾਂ ਆਪਣੀ ਜਿਹੀ ਫਸਲ ਹੈ ਬਿੰਗੀ ਬੀਜਾਂਤ ਕਰ ਸਕਾਂ।

0: ਇਹ ਆਲ ਇੰਡੀਆ ਰੇਡੀਓ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਸੰਜੇ ਪਾਹੂਜਾ ਆਪ ਸਭ ਕੁਝ ਸਲਾਮ ਨਮਸਤੇ ਪੇਸ਼ ਕਰੇਂਦਾ। ਅੱਜ ਅਸਾਂ ਆਪ ਸਭ ਦੇ ਸਾਹਮਣੇ ਹਾਜ਼ਰ ਹੈ ਇੱਕ ਕਹਾਣੀ ਗਿਣ ਕੇ। ਹੀ ਕਹਾਣੀ ਦੇ ਕਹਾਣੀਕਾਰ ਹਨ ਸ਼੍ਰੀ ਰਾਮ ਕ੍ਰਿਸ਼ਨ ਸ਼ਰਮਾ ਜੀ, ਅਤੇ ਕਹਾਣੀ ਦਾ ਸ਼ੀਰਸ਼ਕ ਹੈ ਲਗਾਵ।
1: ਸਿਰਾਇਕੀ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਮੇਰਾ ਨਮਸਕਾਰ। ਆਓ ਸਭ ਤੋਂ ਪਹਿਲੇ ਸੁਣਦੇ ਹਾਂ ਇਹ ਸਿਰਾਇਕੀ ਕਹਾਣੀ। ਗਰਮੀ ਦਾ ਮੌਸਮ ਆਈ, ਅਸਾਂ ਪੂਰਾ ਟੱਬਰ ਆਪਣੇ ਗਰਾਂ ਗਏ ਹੋਇਆ ਸੀ। ਵੱਲੇ ਤਾਂ ਡਿੱਠਾ ਡਰਾਇੰਗ ਰੂਮ ਵਿੱਚ ਇੱਡੇ ਉੱਡੇ ਕਾਫੀ ਤਿਣਕੇ ਫੈਲੇ ਹੋਏ ਹਨ। ਅਰੇ ਇਹ ਤਿਣਕੇ ਕਿੱਥੋਂ ਆਏ ਹੋ ਸਨ? ਡਿੱਠਾ ਤਾਂ ਇੱਕ ਚਿੜੀਆ ਨੇ ਐਗਜ਼ਾਸਟ ਫੈਨ ਦੇ ਪਿੱਛੋਂ ਆਪਣਾ ਘੋਂਸਲਾ ਬਣਾ ਦਿੱਤਾ ਹੈ। ਘੋਂਸਲਾ ਹਟਾਉਣ ਗੁੱਥੀ ਉਸੇ ਤਾਂ ਡਿੱਠਾ, ਉਹ ਇਹਦੇ 'ਚ ਤਾਂ ਅੰਡੇ ਵੀ ਪਏ ਹੋਏ ਹਨ, ਹੁਣ ਕੀ ਕਰੂੰ? ਡਰਾਇੰਗ ਰੂਮ ਤੋਂ ਘੋਂਸਲਾ ਹਟਾਉਣਾ ਤਾਂ ਪੋਸੀ ਹੀ, ਪਰ ਉਹਦੇ 'ਚ ਅੰਡੇ ਵੀ ਹਨ ਤਾਂ ਮਨ ਨਾ ਮੰਨਣਾ। ਚਲੋ, ਜਿਸ ਵੇਲੇ ਬਾਲ ਵੱਡੇ ਥੀ ਵੈਸਨ ਉੱਡਣ ਜੋਗੇ ਤਾਂ ਮੌਕਾ ਦੇਖ ਘੋਂਸਲਾ ਹਟਾ ਹੀ ਦੇਸੂ। ਇਹੋ ਸੋਚ ਅਸਾਂ ਆਪਣੇ ਆਪਣੇ ਧੰਦੇ 'ਚ ਲੱਗ ਗਏ ਉਸ। ਅਚਾਨਕ ਇੱਕ ਦੀਵਾਰ ਘੋਂਸਲਾ ਪਤਾ ਨਹੀਂ ਕਿਵੇਂ ਥੱਲੇ ਆ ਪਿਆ। ਕੁਝ ਅੰਡੇ ਤਾਂ ਟੁੱਟ ਗਏ ਹਨ, ਪਰ ਇੱਕ ਅੰਡਾ ਪੂਰੀ ਤਰ੍ਹਾਂ ਸਹੀ ਸਲਾਮਤ ਬਚ ਗਿਆ ਹੈ। ਅਸਾਂ ਘੋਂਸਲੇ ਨੂੰ ਉਥਾਈ ਦੇ ਉਥਾਈ ਪੀਆ ਰਾਵਣ ਦਿੱਤਾ। ਕੁਝ ਦੀਵਾਰਾਂ ਬਾਅਦ ਉਹਦੇ ਵਿੱਚੋਂ ਬਾਲ ਨਿਕਲ ਆਇਆ, ਜੋ ਸਿਰਫ ਇੱਕ ਮਾਸ ਦਾ ਲੋਥੜਾ ਜਿਹਾ ਪਿਆ ਲੱਗਦਾ ਹੈ। ਚਿੜੀਆ ਹੁੰਦੇ ਆਲੇ ਦੁਆਲੇ ਮੰਡਰਾਉਂਦੀ ਰਹਿੰਦੀ, ਬਾਹਰੋਂ ਚੁੱਗਾ ਲੈ ਆਉਂਦੀ ਅਤੇ ਬਾਲ ਦਾ ਲਾਲਣ ਪਾਲਣ

ਬਾਲ ਹੁਣ ਕੁਝ ਵੱਡਾ ਥੀ ਗਿਆ ਏ, ਪਰ ਹੁਣ ਦੇ ਪੱਕ ਹਾਲੀ ਉਹਨੇ ਸ਼ੁਰੂ ਕਹਿਣਾ ਥਾਇਆ। ਅਸਾਂ ਡਰਾਇੰਗ ਰੂਮ ਵਿੱਚ ਬੈਠੇ ਹੋਏ ਹਾਂ ਅਸੀਂ, ਅਤੇ ਪੱਖੇ ਪੂਰੀ ਸਪੀਡ 'ਤੇ ਚੱਲਦੇ ਪਏ ਹਨ। ਚਿੜੀਆ ਆਪਣੇ ਬਾਲ ਨੂੰ ਬਾਹਰ ਤੋਂ ਲਾ ਲਾ ਕੇ ਚੁੱਗਾ ਖਵੇਂਦੀ ਪਈ ਆਈ। ਅਚਾਨਕ ਚਿੜੀਆ ਇੱਕ ਪੱਖੇ ਨਾਲ ਟਕਰਾ ਗਈ ਅਤੇ ਜ਼ਖਮੀ ਦੇ ਗਈ। ਅਸਾਂ ਉਹ ਕੁਚਾਤਾ ਅਤੇ ਜੋ ਜਿਵੇਂ ਥੀ ਸਕਾ ਉਹਦਾ ਇਲਾਜ ਕੀਤਾ। ਰਾਤ ਨੂੰ ਹੁਣ ਇੱਕ ਕਟੋਰੀ ਵਿੱਚ ਪਾਣੀ ਅਤੇ ਇੱਕ ਕਟੋਰੀ ਵਿੱਚ ਕੁਝ ਖਾਵਣ ਦਾ ਸਮਾਨ ਰੱਖ ਕੇ ਸਮ ਗਈ ਉਸੇ। ਸਵੇਰੇ ਸਵੇਰੇ ਚੀਂ ਚੀਂ ਦੀ ਆਵਾਜ਼ ਸੁਣ ਕੇ ਅਚਾਨਕ ਨਿੰਦਰ ਟੁੱਟ ਗਈ। ਚਿੜੀਆ ਠੀਕ ਥੀ ਗਈ ਹੈ ਸ਼ਾਇਦ, ਇਹ ਸੋਚ ਕੇ ਮੈਂ ਵਾਤੂ ਸੰਭਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਨਿੰਦਰ ਨਾ ਆਈ। ਚਲੋ ਚਿੜੀਆ ਕੋਈ ਲੇਖ ਗਿੱਧਾ ਮੰਨੇ, ਮੈਂ ਡਰਾਇੰਗ ਰੂਮ ਵਿੱਚ ਚਲਾ ਗਿਆ। ਇਹ ਕਿਆ, ਚਿੜੀਆ ਤਾਂ ਆਪਣੇ ਬਾਲ ਕੋਲੋਂ ਮਰੀ ਹੋਈ ਹਾਲਤ ਵਿੱਚ ਪਈ ਹੋਈ ਆਈ ਅਤੇ ਬਾਲ ਆਈ ਕਿ ਲਗਾਤਾਰ ਚੀਂਚੀ ਹੀ ਕੀਤੀ ਪੈਂਦਾ ਆਈ। ਚਿੜੀਆ ਰਾਤ ਨੂੰ ਬਾਲ ਕੋਲੋਂ ਕਿਵੇਂ ਪੁੱਜੀ ਹੋ ਸੀ, ਹੁਣ ਕੋ ਕੇ ਆਖਾ ਜਾਂ ਸਮਝਾਇਆ ਹੋ ਸੀ? ਇਹ ਸਭ ਸੁਚੇਂਦੇ ਹੋਏ ਬੜੇ ਭਾਰੀ ਮਨ ਨਾਲ ਚਿੜੀਆ ਕੋ ਉੱਤੋਂ ਹਟਾਇਆ। ਹੁਣ ਇਸ ਬਾਲ ਦਾ ਕਿਆ ਸੀ, ਇਹ ਕਿਵੇਂ ਜ਼ਿੰਦਾ ਰਹਾ ਸੀ? ਚੀਂਚੀ ਦੀ ਆਉਂਦੀ ਲਗਾਤਾਰ ਆਵਾਜ਼ ਕਲੇਜੇ ਨੂੰ ਅੰਦਰ ਤੱਕ ਹਿਲਿੰਦੀ ਪਈ ਆਈ। ਹੀਕੂ ਕੁਝ ਖਵਾ ਕੇ ਦੇਦੇ ਹੈ, ਸ਼ਹਿਦ ਖਾ ਕੇ ਨੇ ਬ੍ਰੈਡ ਦਾ ਇੱਕ ਪੂੰ ਛੋਟਾ ਜਿਹਾ ਟੁਕੜਾ ਕਰਕੇ ਖਾਵਣ ਕੋ ਦਿੱਤਾ ਤਾਂ ਬਾਲ ਨੇ ਖਾ ਗਿਆ। ਸਿਲਸਿਲਾ ਚੱਲ ਨਿਕਲਾ, ਦਿਲ ਕੋ ਤਸੱਲੀ ਥੀ ਇਹ ਸੋਚ ਕੇ ਬਾਲ ਹੁਣ ਸ਼ਹਿਦ ਬਚ ਪਓ ਸੀ। ਦੀਵਾਰ ਗੁਜ਼ਰਦੇ ਰਹੇ, ਬਾਲ ਦੇ ਪੱਖ ਉੱਗਣ ਲੱਗੇ ਹਨ। ਵੱਧ ਦਿਹਾੜਾ ਵੀ ਆ ਪੁੱਜਾ ਜਿਸ ਵੇਲੇ ਉਹ ਥੋੜ੍ਹਾ ਥੋੜ੍ਹਾ ਉੱਡ ਕੇ ਇੱਡੇ ਉੱਡੇ ਫੁਦਕਣ ਲੱਗਾ। ਅਸਾਂ ਸਾਰੇ ਹੁਕੂੰ ਬਾਲਾਂ ਵਾਲੀ ਹਰਕਤਾਂ ਕਰਿੰਦੇ ਦੇਖ ਬਹੁ ਖੁਸ਼ ਥੀਂਦੇ। ਵਕਤ ਦੇ ਨਾਲ ਉਹ ਚਿੜੀਆ ਬਣ ਵੱਡੀ ਥੀ ਗਈ ਅਤੇ ਹੁਣ ਉੱਡਣ ਵੀ ਲੱਗੀ ਆਈ। ਹੱਕ ਜਿਤਾ ਕੇ ਖਾਣਾ ਮੰਗਦੀ ਅਤੇ ਖਾਂਦੀ, ਪੂਰੇ ਘਰ 'ਚ ਉੱਡਦੀ, ਇਠਲਾਂਦੀ, ਫੁਦਕਦੀ, ਫਿਰਦੀ ਰਹਿੰਦੀ। ਕੋਈ ਝਿਜਕ ਨਹੀਂ, ਕੋਈ ਡਰ ਨਹੀਂ। ਗਰਮੀਆਂ 'ਚ ਵੀ ਅਸਾਂ ਪੱਖੇ ਬੰਦ ਕਰਕੇ ਰੱਖਿਆਂਦੇ, ਕਿੱਥੇ ਉਹ ਵੀ ਮਾਂ ਦੀ ਤਰ੍ਹਾਂ ਟਕਰਾ ਕੇ ਜ਼ਖਮੀ ਨਾ ਥੀ ਵੰਜੇ। ਹੁਣ ਹਿੰਦੀ ਦੇਖਭਾਲ ਸਾਡਾ ਹਰ ਰੋਜ਼ ਦੇ ਕੰਮਾਂ ਦਾ ਇੱਕ ਹਿੱਸਾ ਬਣ ਚੁੱਕੀ ਹੈ। ਮੈਂ ਦਫ਼ਤਰ ਤੋਂ ਵਲਦਾ ਤਾਂ ਪਤਾ ਨਹੀਂ ਹੁਣ ਕੋ ਕਿਵੇਂ ਪਤਾ ਚੱਲ ਪੈਂਦਾ ਅਤੇ ਉਹ ਉੱਡ ਕੇ ਮੇਰੇ ਸਿਰ 'ਤੇ ਆ ਬਾਂਹਦੀ ਅਤੇ ਬਾਲਾਂ ਨਾਲ ਇਵੇਂ ਖੇਡਦੀ ਜਿਵੇਂ ਆਪਣੇ ਘੋਂਸਲੇ 'ਚ ਲੋਟ ਪੋਟ ਪਈ ਥੀਂਦੀ ਹੋਵੇ। ਬਾਹਾਂ 'ਤੇ ਇਵੇਂ ਫੁਦਕ ਫੁਦਕ ਚੱਲਦੀ ਜਿਵੇਂ ਉਹ ਦਰਖਤ ਦੀਆਂ ਟਹਿਣੀਆਂ ਹੋਵਾਂ। ਮੈਂ ਆਪਣੇ ਹੱਥਾਂ ਦੀ ਉਂਗਲੀਆਂ ਕੋ ਮੋੜ ਕੇ ਹੁੰਦੇ ਵਿੱਚ ਆਵਣ ਮੰਜਣ ਦਾ ਰਸਤਾ ਬਣਾ ਦਿੰਦਾ ਅਤੇ ਉਹ ਹੁੰਦੇ ਵਿੱਚੋਂ ਵਾਰ ਵਾਰ ਆਰ ਪਾਰ ਥੀ ਕੇ ਖੁਸ਼ ਥੀਂਦੀ। ਜਿਸ ਵੇਲੇ ਮੈਂ ਲੇਟਾ ਹੋਇਆ ਆਉਂਦਾ ਤਾਂ ਪੂਰੇ ਬਦਨ 'ਤੇ ਇਵੇਂ ਫੁਦਕਦੀ ਜਿਵੇਂ ਕਿਸੇ ਦਰਖਤ 'ਤੇ ਘੁੰਮਦੀ ਫਿਰਦੀ ਹੋਵੇ। ਹੁਣ ਤਾਂ ਹੁੰਦੀ ਖੁਸ਼ੀ ਹੀ ਸਾਡੀ ਖੁਸ਼ੀ ਥੀ ਗਈ ਹੈ। ਰਾਤ ਥੀਂਦੇ ਹੀ ਉਹ ਡਾਇਨਿੰਗ ਟੇਬਲ 'ਤੇ ਵੰਨ ਸਮਦੀ ਅਤੇ ਸਵੇਰ ਥੀਂਦੇ ਹੀ ਸਿਰ ਉੱਤੇ ਆ ਬਾਂਹਦੀ। ਮੈਂ ਹਰ ਰੋਜ਼ ਦਫ਼ਤਰ ਤੋਂ ਵੀ ਘਰ ਫੋਨ ਕਰਕੇ ਘਰ ਵਾਲਿਆਂ ਤੋਂ ਹੁੰਦਾ ਹਾਲ ਚਾਲ ਪੁੱਛਣਾ ਨਾ ਭੁੱਲਦਾ। ਪੜੋਸ 'ਚ ਤਾਂ ਸਾਰਿਆਂ ਕੋ ਪਤਾ ਚੱਲ ਹੀ ਚੁੱਕਾ ਆਈ, ਦੂਰ ਰਿਸ਼ਤੇਦਾਰਾਂ ਤੱਕ ਵੀ ਸਾਡੇ ਇਸ ਅਨੋਖੜੇ ਚਿੜੀਆ ਪ੍ਰੇਮ ਦੀ ਖਬਰ ਪੁੱਜ ਗਈ ਹੈ। ਉਹ ਵੀ ਫੋਨ 'ਤੇ ਸਾਡੇ ਨਾਲ ਨਾਲ ਚਿੜੀਆ ਦਾ ਹਾਲ ਪੁੱਛਣਾ ਨਾ ਭੁੱਲਦੇ। ਹੁਣ ਤਾਂ ਉਹ ਸਾਡੇ ਟੱਬਰ ਦੀ ਹੀ ਸਦੱਸਿਆ ਬਣ ਚੁੱਕੇ ਹੈ। ਕੁਝ ਰਿਸ਼ਤੇਦਾਰ ਤਾਂ ਇਸ ਅਨੋਖੜੇ ਪਿਆਰ ਤੋਂ ਖੁਦ ਹੀ ਰੂਬਰੂ ਥੀਵਣ ਵਾਸਤੇ ਆਉਣ ਲੱਗ ਪਏ। ਕਈਆਂ ਕੋ ਸਾਡਾ ਇਹ ਚਿੜੀਆ ਪ੍ਰੇਮ ਬਹੁ ਅਖਰਾ ਅਤੇ ਉਹਨਾਂ ਹਿੰਕੂ ਚਿੜੀਆ ਦੇ ਝੁੰਡੇ 'ਚ ਹੀ ਛੋੜ ਆਉਣ ਦੀ ਸਲਾਹ ਦਿੱਤੀ। ਪਰ ਅਸਾਂ ਟੱਬਰ ਦੇ ਇੱਕ ਸਦੱਸੇ ਕੋ ਭਲਾ ਘਰ ਤੋਂ ਇਸ ਤਰ੍ਹਾਂ ਬਾਹਰ ਕਿਵੇਂ ਖਦੇੜ ਲੈਂਦੇ? ਇੱਕ ਦੀਵਾਰ ਘਰ ਦੇ ਆਂਗਣ ਵਿੱਚ ਸਾਰੇ ਬੈਠੇ ਆ ਸੀ। ਮੇਰੀ ਚਿੜੀਆ ਮੇਰੇ ਸਿਰ 'ਤੇ ਪਈ ਅਟਕੇਲੀਆਂ ਕਰਿੰਦੀ ਹੈ। ਸਾਹਮਣੇ ਬਗੀਚੇ 'ਚ ਚਿੜੀਆ ਦਾ ਇੱਕ ਝੁੰਡ ਪਿਆ ਚੁੱਕਦਾ ਹੈ। ਥੋੜ੍ਹੀ ਜਿਹੀ ਵੀ ਆਹਟ ਥੀਂਦੇ ਹੀ ਉਹ ਝੁੰਡ ਦਾ ਝੁੰਡ ਉੱਡ ਪੈਂਦਾ ਅਤੇ ਥੋੜ੍ਹੀ ਦੇਰ ਬਾਅਦ ਵੱਤ ਆ ਕੇ ਬਹਿ ਪੈਂਦਾ। ਮੈਂ ਹੈਰਾਨ ਆਵੀਂ ਕਿ ਇੱਕ ਵਾਰ ਵੀ ਮੇਰੀ ਚਿੜੀਆ ਨੇ ਉਸ ਝੁੰਡ ਦੀ ਤਰਫ਼ ਵੰਜਣ ਦੀ ਕੋਸ਼ਿਸ਼ ਨਾ ਕੀਤੀ। ਹੁਣ ਮੇਰੇ ਮਨ ਵਿੱਚ ਵੀ ਵਿਚਾਰ ਆਉਣ ਲੱਗ ਪਏ ਕਿ ਹੀ ਚਿੜੀਆ ਨੂੰ ਉਹਦੇ ਕੁਦਰਤੀ ਜੀਵਨ ਤੋਂ ਮਹਿਰੂਮ ਰੱਖਣਾ ਬੇਇਨਸਾਫ਼ੀ ਹੋ ਸੀ, ਪਾਪ ਹੋ ਸੀ। ਬਿਹਤਰ ਹੋ ਸੀ ਜੋ ਹੀਕੂ ਹੁਣ ਚਿੜੀਆ ਦੇ ਝੁੰਡ 'ਚ ਛੋੜ ਹੀ ਦਿੱਤਾ ਵੰਜੇ। ਸਾਰਿਆਂ ਦੀ ਸਲਾਹ ਨਾਲ ਦਿਲ 'ਤੇ ਪੱਥਰ ਰੱਖ ਮੈਂ ਹੁਕੂ ਛੋੜਨ ਪੁੱਜਾ। ਜਿਵੇਂ ਹੀ ਮੈਂ ਹੁਕੂ ਝੁੰਡ 'ਚ ਛੋੜ ਵੱਲਾ ਉਹ ਉੱਡ ਕੇ ਵੱਤ ਮੇਰੇ ਸਿਰ 'ਤੇ ਆ ਬੈਠੀ। ਕਈ ਵਾਰ ਕੋਸ਼ਿਸ਼ ਕੀਤੀਆਂ ਪਰ ਸਭ ਬੇਕਾਰ ਗਈਆਂ।

0: ਮੇਰੇ ਵੱਸ ਵਿੱਚ ਹੁੰਦਾ ਤਾਂ ਮੈਂ ਉਹਦੀ ਸ਼ਾਦੀ ਕਰ ਘਰ ਤੋਂ ਵਿਦਾ ਕਰਾਂਦਾ। ਆਖਿਰ ਤੈਅ ਥੀਆ ਕਿ ਚਿੜੀਆ ਕੋ ਦੂਰ ਕਿਸੀ ਝੁੰਡ ਵਿੱਚ ਛੋੜ, ਤੁਰੰਤ ਫੁਰਤ ਕਾਰ ਵਿੱਚ ਬਹਿ ਕੇ ਬੱਲਾ ਬਣਿਆ। ਇਹ ਤਰਕੀਬ ਕੰਮ ਕਰ ਹੀ ਗਈ ਅਤੇ ਇਸ ਵਾਰ ਚਿੜੀਆ ਨਾ ਬਲ ਸਕੀ। ਮੈਂ ਘਰ ਪੁੱਜਾ ਤਾਂ ਇਵੇਂ ਮਹਿਸੂਸ ਪਿਆ ਥੀਂਦਾ ਹਾਈ ਜਿਵੇਂ ਆਪਣੀ ਬਾਲੜੀ ਨੂੰ ਸਾਹਵਰੇ ਵਿਦਾ ਕਰਕੇ ਆਇਆ ਹੋਵਾਂ। ਸੱਚ ਮੰਨੋ ਕਈ ਦਿਵਾਰਾਂ ਤੱਕ ਨਾ ਖਾਣਾ ਅੱਛਾ ਲੱਗਾ ਨਾ ਕੰਮ ਵਿੱਚ ਵੀ ਦਿਲ ਲੱਗਾ। ਬਹੁ ਦਿਵਾਰਾਂ ਤੱਕ ਮੈਨੂੰ ਇਵੇਂ ਮਹਿਸੂਸ ਥੀਂਦਾ ਰਹਿੰਦਾ ਕਿ ਉਹ ਹੁਣੇ ਕਿੱਥੋਂ ਉੱਡਦੀ ਹੋਈ ਆਸੀ ਅਤੇ ਮੇਰੇ ਸਿਰ 'ਤੇ ਆ ਬਾਸੀ ਅਤੇ ਉਵੇਂ ਹੀ ਖੜਮਸਤੀਆਂ ਅਟਖੇਲੀਆਂ ਕਰਨ ਲੱਗ ਸੀ ਜਿਹਦਾ ਮੈਂ ਆਦਿ ਥੀ ਚੁੱਕਾ ਹਾਂ। ਮੈਂ ਕਈ ਦਿਵਾਰ ਤਾਂ ਮੈਂ ਆਂਗਣੇ 'ਚ ਵੰਜ ਕੇ ਖੜ੍ਹਾ ਥੀ ਬਹਿੰਦਾ ਹੀ ਇੰਤਜ਼ਾਰ 'ਚ ਕਿ ਸ਼ਾਇਦ ਮੈਨੂੰ ਪਹਿਚਾਣ ਉਹ ਵੱਲ ਪਵੇ। ਚਿੜੀਆਂ ਦਾ ਝੁੰਡ ਜਿੱਥੇ ਵੀ ਦੇਖਦਾ ਹਾਂ ਮੈਨੂੰ ਲੱਗਦਾ ਹੈ ਕਿ ਮੇਰੀ ਚਿੜੀ ਇਸੀ ਝੁੰਡੇ ਚੀਜ਼ ਹੋ ਸੀ ਅਤੇ ਮੈਨੂੰ ਦੇਖ ਹੁਣੇ ਹੀ ਉੱਡ ਕੇ ਮੇਰੇ ਸਿਰ 'ਤੇ ਆ ਬਾਸੀ। ਮਨ 'ਚ ਕਈ ਵਿਚਾਰ ਆਉਂਦੇ ਰਹਿੰਦੇ ਹਨ ਕਿ ਉਹ ਕਿਵੇਂ ਹੋ ਸੀ, ਕਿਆ ਦਾਣਾ ਪਾਣੀ ਚੁੱਕਦੀ ਹੋ ਸੀ, ਕਿਆ ਚਿੜੀਆਂ ਨੂੰ ਹੁਕੂ ਆਪਣੇ ਝੁੰਡ 'ਚ ਸ਼ਾਮਿਲ ਕਰ ਕੀਤਾ ਹੋ ਸੀ, ਕਿੱਥੇ ਉਹ ਇਕੱਲੀ ਤਾਂ ਨਾ ਪੈ ਗਈ ਹੋ ਸੀ, ਕਿਆ ਹੁਣ ਵੀ ਆਪਣਾ ਘੋਂਸਲਾ ਬਣਾਇਆ ਹੋ ਸੀ, ਕਿਆ ਹੁੰਦੇ ਵੀ ਬਾਲ ਬੱਚੇ ਥਏ ਹੋ ਸਨ, ਕਿਆ ਸਾਡੇ ਬਾਰੇ ਵੀ ਆਪਣੇ ਬਾਲਾਂ ਕੋਲ ਡੱਸਾ ਹੋ ਸੀ, ਕਿਆ ਕਦਾਈ ਇਹ ਘਰ ਲੱਭਣ ਦੀ ਕੋਈ ਕੋਸ਼ਿਸ਼ ਵੀ ਕੀਤੀ ਹੋ ਸੀ, ਸਾਡੀ ਯਾਦ ਆਉਂਦੀ ਹੋ ਸੀ। ਇੱਕ ਅਫਸੋਸ ਅੱਜ ਤੱਕ ਇਹ ਕਿ ਕਾਸ਼ ਝੁੰਡ 'ਚ ਛੋੜਨ ਤੋਂ ਪਹਿਲੇ ਕੋਈ ਨਿਸ਼ਾਨੀ ਤਾਂ ਲਾ ਦਿੰਦਾ, ਉਹ ਸਭ ਕੁਝ ਬੇਸ਼ੱਕ ਭੁੱਲ ਗਈ ਹੋਵੇ ਹੁਣ ਕੋ ਪਹਿਚਾਣ ਆਪਣਿਆਂ 'ਚ ਉੱਡਦੇ ਖੇਡਦੇ ਖਾਂਦੇ ਦੇਖ ਅਸਾਂ ਤਾਂ ਮਨ ਹੀ ਮਨ ਖੁਸ਼ ਥੀਂਦੇ, ਤਸੱਲੀ ਥੀ ਪੈਂਦੀ। ਇਹੋ ਹੀ ਮੁਰਾਦ ਮੰਗਦੇ ਰਹਿੰਦੇ ਹਾਂ ਕਿ ਉਹ ਜਿੱਥੇ ਵੀ ਹੋਵੇ ਸੁਖੀ ਹੋਵੇ। ਉਹਦਾ ਹਾਲ ਚਾਲ ਜਾਣਨ ਦੀ ਉਵੇਂ ਹੀ ਚਿੰਤਾ ਬੇਕਰਾਰੀ ਇੱਛਾ ਅਤੇ ਜਿਗਿਆਸਾ ਰਹਿੰਦੀ ਹੈ ਜਿਵੇਂ ਆਪਣੀ ਬਾਲੜੀ ਦੀ ਹੁੰਦੇ ਸਹੁਰੇ। ਆਖਿਰ ਉਹ ਵੀ ਸਾਡੇ ਘਰ 'ਚ ਹੀ ਪੱਲੀ ਵੱਧੀ ਅਤੇ ਵਿਦਾ ਥਾਈ ਆਈ। ਇਹ ਹੁੰਦਾ ਪੇਕਾ ਹੀ ਤਾਂ ਹੈ, ਹਰ ਬਾਲੜੀ ਨੂੰ ਆਪਣੇ ਪੇਕੇ ਨਾਲ ਲਗਾਵ ਹੁੰਦਾ ਹੀ ਹੈ, ਹੁਕੂ ਵੀ ਜ਼ਰੂਰ ਹੋ ਸੀ। ਆਸੀ ਕਹਿਣਾ ਕਹਿਣੀ ਵਾਰ ਬਾਲਾਂ ਕੁੱਡੀ ਖਾਵਣ ਉਹਨਾਂ ਦੀ ਨਨਿਹਾਲ ਬੇਸਬਰੀ ਨਾਲ ਕਰਿੰਦਾ ਪਿਆ ਹਾਂ ਇੰਤਜ਼ਾਰ ਉਸ ਦਿਹਾੜੇ ਦਾ। ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ। ਉਸੇ
1: ਹੁਣੇ ਆਪ ਸਭ ਸੁਣਦੇ ਪਏ ਆਵੇ ਇਹ ਕਹਾਣੀ ਲਗਾਓ, ਜਿਹਦੇ ਲਿਖਾਰੀ ਹਨ ਸ਼੍ਰੀ ਰਾਮ ਕ੍ਰਿਸ਼ਨ ਸ਼ਰਮਾ ਜੀ। ਆਓ ਹੁਣ ਸੁਣਦੇ ਹੈ ਇੱਕ ਸਿਰਾਇਕੀ ਗੀਤ ਅਤਾਉਲਾ ਖਾਂ ਦੀ ਆਵਾਜ਼ ਵਿੱਚ, ਨਾ ਤੂੰ ਮਿਲ ਸੇ ਨਾ ਮੈਂ ਮਿਲ ਸਾਂ।

ਹਿੰਦੇ ਨਾਲ ਹੀ ਇਹ ਪ੍ਰੋਗਰਾਮ ਅਸਾਂ ਸਮਾਪਤ ਕਰੇਂਦੇ ਪਏ ਹਾਂ। ਹੁਣ ਅਸਾਂ ਕੋਈ ਇਜਾਜ਼ਤ ਦੇਵੋ, ਕੋ ਸਲਾਮ ਨਮਸਤੇ ਪੇਸ਼ ਕਰੇਂਦੇ ਵੇ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਮੰਗਦਾ। ਸ਼ੁਕਰੀਆ।